ਸਾਰੇ ਦੁਨੀਆਂ ਤੇ ਕੰਮ ਕਲਕੀਆਂ ਕਟੋਕ ਗੰਗਾਂ ਰਾਨੀਆਂ ਦੇ ਬਨ ਗੁਲਿਆਂ ਗਾਗਲੋ ਡੁਬੋਨੇ।

ਕਰੋ ਅਬਸ਼ਨਾ ਤੁਰਦੇ ਦੀਏ ਕਰੋ ਮਾਇਆ ਤੋਲ ਨਜ਼ਾਰਾ ਤੁਰਦੇ ਹਾਏ ਤੋ ਦਵਾਂ ਮੇਰੇ ਗੰਗਾ ਦੇ ਨਮਾਇਆ।